ਤਿਸ ਦੀ ਵਡਿਆਈ। ਜੋ ਤਿਸ ਭਾਵੇ ਸੋਈ ਕਰਸੀ, ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹ ਸਾਹਿਬ ਨਾਨਕ ਰਹਿਣ ਰਜਾਈ।

ਲਾਈਕਾ ਰੇਡੀਓ ਪੰਜਾਬੀ, ਲਾਈਕਾ ਰੇਡੀਓ ਮੋਬਾਈਲ ਐਪ ਤੇ, ਲਾਈਕਾ ਰੇਡੀਓ .com ਤੇ ਅਲੈਕਸਾ ਪਲੇ ਲਾਈਕਾ ਰੇਡੀਓ ਪੰਜਾਬੀ, ਪੰਜਾਬੀ ਪੰਜਾਬ ਦੀ ਬਿਗੇਸਟ ਟਿਊਨਸ।

0: ਲਾਈਕਾ ਰੇਡੀਓ ਪੰਜਾਬੀ ਲਾਈਕਾ ਰੇਡੀਓ ਮੋਬਾਈਲ ਐਪ ਤੇ ਲਾਈਕਾ ਰੇਡੀਓ .com ਤੇ ਅਲੈਕਸਾ ਪਲੇ ਲਾਈਕਾ ਰੇਡੀਓ ਪੰਜਾਬੀ ਪੰਜਾਬੀ।
1: ਮਾਂ ਕੋ ਬੋਲ ਕੇ ਜਲਦੀ ਮੱਛੀ ਲੇਕਰ ਆਏ।
2: ਹੋ ਹੋ ਆਪਣੀ ਮਾਂ ਕੋ ਬੋਲੋ ਮੈਂ ਲੇਕਰ ਆਊਂਗਾ।
3: ਨਾਮ ਪਰਸ਼ੁਰਾਮ, ਅਧਰਮ ਕਾ ਕਰਤਾ ਹੂੰ ਕਾਮ ਤਮਾਮ।
1: ਅਰੇ ਕਹਾਂ ਹੋ ਤੁਮ?
4: ਹੋ ਹੋ ਆਨੋ ਆਨੋ।
5: ਪਰਿਵਾਰ ਉਸਕੇ ਲਿਏ ਚਾਰੋ ਧਾਮ, ਬਾਹਰ ਵੋ ਹੈ ਪਰਸ਼ੁਰਾਮ।
6: Watch Mr. and Mrs. Parshuram Monday to Sunday at 7:30 PM only on Utsav Plus. Sky Channel 705, Virgin Media 803 and EE392.
7: This is the largest commercial Asian radio network in the UK. 90s throwback plays now. Like

ਡਾਊਨਲੋਡ ਲਾਈਕਾ ਰੇਡੀਓ ਪੰਜਾਬੀ ਲਾਈਕਾ ਰੇਡੀਓ ਮੋਬਾਈਲ ਐਪ ਤੇ ਲਾਈਕਾ radio.com ਤੇ ਅਲੈਕਸਾ ਪਲੇ ਲਾਈਕਾ ਰੇਡੀਓ ਪੰਜਾਬੀ ਪੰਜਾਬੀ ਯੇ ਹੈ ਲਾਈਕਾ।

0: ਲਾਈਕਾ ਰੇਡੀਓ ਪੰਜਾਬੀ, ਲਾਈਕਾ ਰੇਡੀਓ ਮੋਬਾਈਲ ਐਪ ਤੇ, ਲਾਈਕਾ ਰੇਡੀਓ .com ਤੇ ਅਲੈਕਸਾ ਪਲੇ ਲਾਈਕਾ ਰੇਡੀਓ ਪੰਜਾਬੀ ਪੰਜਾਬੀ.
1: Did you know you can advertise on this station? Leica Radio Midlands, plus our other offerings. Leica Radio Greater London, Leica Gold Greater London, and Leica Radio Greater Manchester. As a combined network, we can give you a competitive rate to spread your message to a wider audience. Call 0116 471 0697 or email sales at leicamedia.co.uk.
2: Leica Radio.
3: Time for another Leica Love Classic.